0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਅਸਾਂ ਆਪ ਸਭ ਦਾ ਹਾਰਦਿਕ ਸਵਾਗਤ ਕਰਨੇ ਹੈ, ਸਲਾਮ ਨਮਸਤੇ ਪੇਸ਼ ਕਰਨੇ ਹੈ। ਅੱਜ ਦੇ ਦੋ ਖਾਸ ਪ੍ਰੋਗਰਾਮ ਹਨ, ਪ੍ਰਕਿਰਤੀ ਦੇ ਸੁਕੁਮਾਰ ਕਵੀ ਸੁਮਿਤਰਾ ਨੰਦਨ ਪੰਤ ਬਾਰੇ ਇੱਕ ਵਾਰਤਾ ਬਹਿਣ ਸੁਦੇਸ਼ ਸਹਿਗਲ ਜੀ ਦੇ ਨਾਲ, ਅਤੇ ਦੂਜਾ ਸਾਡੇ ਨਾਲ ਹਨ ਕਾਵਿ ਪਾਠ ਵਾਸਤੇ ਸਾਈ ਸੁਰਿੰਦਰ ਸਿੰਘ ਚਾਂਦਨਾ ਜੀ। ਸਭ ਤੋਂ ਪਹਿਲੇ ਆਪ ਦੇ ਸਾਹਮਣੇ ਹਾਜ਼ਰ ਹੈ ਇੱਕ ਵਾਰਤਾ ਬਹਿਣ ਸੁਦੇਸ਼ ਸਹਿਗਲ ਜੀ ਦੇ ਨਾਲ, ਪ੍ਰਕਿਰਤੀ ਦੇ ਸੁਕੁਮਾਰ ਕਵੀ ਸੁਮਿਤਰਾ ਨੰਦਨ ਪੰਤ ਜੀ।
1: ਸੁਦੇਸ਼ ਸਹਿਗਲ ਦੀ ਤਰਫੋਂ ਰਾਮ ਰਾਮ ਅਤੇ ਆਦਾਬ। ਅੱਜ ਮੈਂ ਤੁਹਾਨੂੰ ਹਿੰਦੁਸਤਾਨ ਦੇ ਇੱਕ ਇੰਝੇ ਲਿਖਾੜੀ ਬਾਰੇ ਦੱਸਣ ਕੀਤੇ ਹਾਜ਼ਰ ਹਾਂ, ਜਿਨ੍ਹਾਂ ਦੇ ਬਗੈਰ ਹਿੰਦੀ ਸਾਹਿਤਿਕ ਇਤਿਹਾਸ ਦੀ ਕਲਪਨਾ ਕਰਨਾ ਬਹੁ ਔਖਾ ਹੈ। ਛਾਇਆਵਾਦੀ ਲਿਖਤ ਦੇ ਸਭ ਤੋਂ ਅਨੋਖੜੇ ਲਿਖਾੜੀ ਕਵੀ ਸੁਮਿਤਰਾ ਨੰਦਨ ਪੰਤ ਜੀ ਨੂੰ ਛਾਇਆਵਾਦ ਦਾ ਚੌਥਾ ਖੰਭਾ ਮੰਨਿਆ ਵੇਂਦੇ। ਇਹਦੇ ਵਿੱਚ ਕੋਈ ਸ਼ੱਕ ਹੈ ਨਹੀਂ ਕਿ ਛਾਇਆਵਾਦੀ ਕਵਿਤਾ ਨੂੰ

ਬਾਬਾ ਪੰਥ ਦਿਖਾਲਣ ਵਿੱਚ ਇਹਨੇ ਦਾ ਬਹੁਤ ਵੱਡਾ ਯੋਗਦਾਨ ਹੈ। ਪੰਥ ਜੀ ਦੀ ਲਿਖਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਲਿਖਤ ਦਾ ਅਸਲ ਮੁੱਦਾ ਅਲੈਦਾ ਥੀਵਣ ਦੇ ਬਾਵਜੂਦ ਵੀ ਹੁੰਦੇ ਵਿੱਚ ਖਿਆਲ ਦੀ ਉੱਚੀ ਉਡਾਰ ਕੁਦਰਤ ਦੇ ਪਾਸੇ ਮਿਕਨਾ ਤੀਸੀ ਕੁਦਰਤ ਦੇ ਇਨਸਾਨੀ ਜ਼ਿੰਦਗੀ ਦੇ ਪੋਲੇ ਪੰਖ ਦੇ ਪਾਸੇ ਇੱਕ ਜਨੂਨ ਹੈ, ਇੱਕ ਦੀਵਾਨਗੀ ਹੈ। ਪੰਥ ਜੀ ਦਾ ਜਨਮ 20 ਮਈ 1900 ਵਿੱਚ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਕੋਸਾਨੀ ਪਿੰਡ ਵਿੱਚ ਥਿਆ ਹੈ। ਇਹਨੇ ਦੇ ਪਿਤਾ ਜੀ ਦਾ ਨਾਂ ਪੰਡਿਤ ਗੰਗਾ ਦੱਤ ਪੰਥ ਅਤੇ ਮਾਂ ਦਾ ਨਾਂ ਸਰਸਵਤੀ ਦੇਵੀ ਹੈ। 8 ਭੈਣੀ ਵਿਰਾਵੇਂ ਵਿੱਚ ਸਭੋਂ ਕਿੰਨੇ ਛੋਟੇ ਪੰਥ ਜੀ ਦਾ ਛੋਟੇ ਲਾ ਨਾਂ ਗੁਸਾਈ ਦੱਤ ਰੱਖਿਆ ਗਿਆ ਹੈ, ਜਿਹੜਾ ਇਹਨੇ ਕੋ ਪਸੰਦ ਨਹੀਂ ਆਇਆ। ਇੱਕ ਵੀ ਬਦਕਿਸਮਤੀ ਵੀ ਇਹਨੇ ਨਾਲ ਜੁੜੀ ਹੈ ਕਿ ਇਹਨੇ ਦੇ ਜੰਮਣ ਦੇ 6 ਘੰਟੇ ਬਾਅਦ ਹੀ ਮਾਤਾ ਜੀ ਦੁਨੀਆ ਤੋਂ ਰੁਖਸਤ ਥੀ ਗਈ, ਚਲਾਣਾ ਕਰ ਗਈ। ਪੰਥ ਜੀ ਕੋ ਹੁਣੇ ਦੀ ਡਾਡੀ ਨੇ ਪਾਲਿਆ ਪੋਸਿਆ। ਪੰਥ ਜੀ ਜਿਹੜੇ ਪਿੰਡ ਕੋਸਾਨੀ ਵਿੱਚ ਜੰਮੇ ਹਨ ਉਹ ਪਿੰਡ ਕੁਦਰਤ ਦੀ ਗੋਦੀ ਵਿੱਚ ਵਸਿਆ ਗਿਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਪੰਥ ਜੀ ਦੀ ਹਰ ਲਿਖਤ ਵਿੱਚ ਤੁਸਾਂ ਕਿਥਾਈ ਨਾ ਕਿਥਾਈ ਪ੍ਰਕਿਰਤੀ ਦੇ ਕੁਦਰਤ ਦੇ ਦਰਸ਼ਨ ਕਰ ਸਕਦੇ ਹੋ। ਅਤੇ ਸ਼ਾਇਦ ਹੀ ਵਜ੍ਹਾ ਨਾਲ ਹੁਣੇ ਕੋ ਪ੍ਰਕਿਰਤੀ ਦਾ ਪੁੱਤਰ ਵੀ ਆਖਿਆ ਵੇਂਦੇ। ਪ੍ਰਕਿਰਤੀ ਨਾਲ ਇਹ ਗੱਲ ਹੁਣੇ ਦੀ ਹਰ ਲਿਖਤ ਵਿੱਚ ਸਾਬਿਤ ਥੀਂਦੀ ਹੈ ਕਿ ਹੁਣੇ ਕੋ ਸਭ ਸ਼ੈ ਭਾਵੇਂ ਉਹ ਕੁਦਰਤ ਦੇ ਨਜ਼ਾਰੇ ਹੋਵਣ, ਝਰਨੇ ਹੋਵਣ, ਚਹਿਚਹਾਉਂਦੇ ਪਕਸ਼ੀ ਹੋਵਣ, ਬਹੁਤ ਪਿਆਰ ਹੈ। ਪੰਥ ਜੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੋਸਾਨੀ ਵਿੱਚ ਕਰਕੇ ਫਿਰ ਅਲਮੋੜਾ ਵਿੱਚ ਪੂਰੀ ਕੀਤੀ, ਵੱਲ ਅੱਗੋਂ ਦੀ ਪੜ੍ਹਾਈ ਪੂਰੀ ਕਰਨ ਕੀਤੇ ਬਨਾਰਸ ਚਲੇ ਗਏ। ਪੜ੍ਹਾਈ ਵੇਲੇ ਹੀ ਮਹਾਤਮਾ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਵਿੱਚ ਸ਼ਾਮਿਲ ਥੀਵਣ ਕਰਕੇ ਇਹਨੇ ਕੋ ਜੇਲ੍ਹ ਥੀ ਗਈ। ਪੜ੍ਹਾਈ ਵਿੱਚੋਂ ਹੀ ਛੁੱਟ ਗਈ, ਪਰ ਪੰਥ ਜੀ ਹਿੰਮਤ ਨਾ ਹਾਰੇ, ਆਪੋ ਆਪ ਪੜ੍ਹਦੇ ਰਹਿ ਗਏ। ਨਤੀਜਤਨ ਘਰ ਬੈਠੇ ਬਿਠਾਏ ਖੁਦ ਪੜ੍ਹ ਕੇ ਹੀ ਇਹਨਾਂ ਨੇ ਸੰਸਕ੍ਰਿਤ, ਬਾਂਗਲਾ, ਹਿੰਦੀ ਅਤੇ ਅੰਗਰੇਜ਼ੀ ਵਿੱਚ ਮਹਾਰਤ ਹਾਸਿਲ ਕੀਤੀ। ਲਿਖਣ ਦਾ ਸ਼ੌਕ ਤਾਂ ਇਹਨਾਂ ਕੋ ਛੋਟੇ ਲਾ ਤੋਂ ਹੀ ਹੈ, ਉਹ ਸ਼ੌਕ ਵੱਧਦੇ ਵੱਧਦੇ ਵੱਡੇ ਥੀਂਦੇ ਤੋਂ ਹੀ ਪਰਵਾਨ ਚੜ ਗਿਆ। ਇੱਕ ਦੇ ਬਾਅਦ ਇੱਕ ਕਾਵਿ ਰਚਨਾ ਲਿਖੀ। ਪੰਥ ਜੀ ਨੇ ਤਕਰੀਬਨ 28 ਰਚਨਾ ਲਿਖੇ, ਜਿਹਦੇ ਵਿੱਚੋਂ ਹੁਣੇ ਦੀ ਕਾਵਿ ਰਚਨਾ ਚਿਦੰਬਰਾ ਕੋ 1968 ਵਿੱਚ ਗਿਆਨਪੀਠ ਪੁਰਸਕਾਰ ਨਾਲ ਨਵਾਜ਼ਾ ਗਿਆ। ਕਲਾ ਔਰ ਬੂੜਾ ਚਾਂਦ ਰਚਨਾ ਕੋ 1960 ਵਿੱਚ ਸਾਹਿਤਯ ਅਕਾਦਮੀ ਪੁਰਸਕਾਰ ਅਤੇ ਉਹਨਾਂ ਦੇ ਮਹਾਂਕਾਵਿ ਲੋਕਾਇਤਨ ਕੋ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਦਿੱਤਾ ਗਿਆ। ਇਹਦੇ ਤੋਂ ਇਲਾਵਾ ਪੰਥ ਜੀ ਕੋ 1961 ਵਿੱਚ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਪੰਥ ਜੀ ਦੀ ਬਹੁ ਬਹੁ ਲਿਖਤਾਂ ਹਨ ਜੋ ਬਹੁ ਹੀ ਮਸ਼ਹੂਰ ਹਨ, ਉਹਨਾਂ ਦੇ ਮੈਂ ਨਾਂ ਦੱਸਦੀ ਹਾਂ। ਵੀਣਾ, ਪੱਲਵ, ਗੁੰਜਨ, ਯੁਗਾਂਤ, ਗ੍ਰਾਮਿਆ, ਉੱਤਰਾ, ਯੁਗਬਾਣੀ, ਲੋਕਾਇਤਨ, ਚੀਟੀ, ਪਤਝੜ, ਚਿਦੰਬਰਾ, ਵਾਣੀ, ਸਵਰਨ ਕਿਰਨ, ਸਵਰਨ ਧੂਲੀ, ਉੱਛਵਾਸ, ਗ੍ਰੰਥੀ, ਸਤਿਆਕਾਮ, ਮੁਕਤੀ ਯੱਗ, ਤਾਰਾਪਥ, ਮਾਨਸੀ, ਯੁਗਬਾਣੀ, ਰਜਤ ਸ਼ਿਖਰ, ਸ਼ਿਲਪੀ, ਸੌਵਰਣ, ਅਤਿਮਾ, ਅਵਗੁੰਠਿਤ, ਪੱਲਵਿਨੀ, ਬਾਪੂ ਕੇ ਪ੍ਰਤੀ, ਨੌਕਾ ਵਿਹਾਰ, ਯੁਗਾਂਤਰ, ਪਰਿਵਰਤਨ, ਸ਼੍ਰਮਜੀਵੀ, ਇਹ ਸਭ ਪੰਥ ਜੀ ਦੇ ਰਚਨਾਵਾਂ ਹਨ। ਇਹਨੇ ਕੋ ਤੁਸਾਂ ਇਹ ਆਖ ਸਕਦੇ ਵੇ ਕਿ ਇਹਨੇ ਵਰਗਾ ਲਿਖਾੜੀ ਕਈ ਸਦੀਏ ਬਾਅਦ ਹੀ ਪੈਦਾ ਥੀਂਦਾ ਹੈ। ਪੰਥ ਜੀ ਦੀ ਰਚਨਾ ਵੀਣਾ ਤੋਂ ਲਾ ਕੇ ਗ੍ਰਾਮਿਆਂ ਤੱਕ ਆਪਣੀ ਸਾਰੀ ਰਚਨਾਵਾਂ ਵਿੱਚ ਸਿਰਫ ਕਲਪਨਾ ਕੋ ਉਹਨਾਂ ਨੇ ਆਪਣੀ ਬਾਣੀ ਦਿੱਤੀ ਹੈ। ਪੰਥ ਜੀ ਇਕੱਲੇ ਇੰਝੇ ਕਵੀ ਰਹਿਣ ਜਿਹਨੇ ਕੋ ਪੈਦਾਇਸ਼ੀ ਆਪਣੇ ਘਰ ਦੇ ਮਾਹੌਲ ਤੋਂ ਹੀ ਪ੍ਰਕਿਰਤੀ ਪ੍ਰੇਮ ਮਿਲੇ। ਹੁਣ ਲਿਖਿਆ ਵੀ ਹੈ ਕਿ ਕਵਿਤਾ ਦੀ ਪ੍ਰੇਰਣਾ ਸਭ ਤੋਂ ਪਹਿਲੇ ਪ੍ਰਕਿਰਤੀ ਨਿਰੀਕਸ਼ਣ ਨਾਲ ਮਿਲੀ ਹੈ, ਜਿਹਦਾ ਸ਼੍ਰੇਅ ਮੇਰੀ ਜਨਮ ਭੂਮੀ ਕੋ ਹੈ। ਕਵੀ ਬਣਨ ਤੋਂ ਪਹਿਲੇ ਵੀ ਮੇਰੇ ਕੋ ਯਾਦ ਹੈ ਮੈਂ ਇਕੱਲਾ

ਕਿਉਂ ਮੌਤ ਕੂੰ ਜ਼ਿੰਦਗੀ ਨਾਲ ਜਲੇਂਦੋ, ਬੁਝ ਗਏ ਹਿੱਕ ਦੀਵਾ ਕਿਉਂ ਬਿਆਹ ਖੁਦ ਬੁਝੇਂਦੋ, ਸੁੱਖ ਦੇ ਸਾਹ ਵਾਸਤੇ ਦਰਖਤ ਉਗੇਂਦੋ, ਪੂਜਾ ਅਰਚਨਾ ਕਰੇਂਦੋ ਜਲ ਚੜੇਂਦੋ, ਫਲ ਖਾਂਦੋ ਅਤੇ ਠੱਡੀ ਛਾਂ ਮਣੇਂਦੋ, ਵੱਲ ਦੇਹ ਜਲਾਵਣ ਲਈ ਉਹ ਦਰਖਤ ਕਟੇਂਦੋ, ਮਿੱਟੀ ਸਵਾਹ ਕਰਨ ਵਾਸਤੇ ਸੋਨਾ ਨਾ ਗਲਾਵੋ। ਸਵਾਹ ਦੇ ਬੇਵੀ ਤਰੀਕੇ ਹਨ, ਹੁਨਾਂ ਕੋ ਅਪਣਾਵੋ। ਸਰੀਰ ਤਾਂ ਗੈਸ ਅਤੇ ਬਿਜਲੀ ਨਾਲ ਵੀ ਸੜਵੇ ਸੀ, ਕਿੱਤੀ ਸਾਫ਼ ਸਹਾ ਵਿਦੇਸੀ, ਕਈ ਲੋੜ ਕਹਿਣੀ ਆਪਣੇ ਰਿਵਾਜ਼ ਛੋੜਨ ਦੀ। ਅਰਜ਼ ਹੈ ਖੁਦ ਕੂੰ ਨਵੇਂ ਢੰਗ ਨਾਲ ਜੋੜਨ ਦੀ, ਟੁਰ ਗਏ ਜਿਹੜਾ ਜੀਵ ਹੁਕੂ ਪੂਰਾ ਮਾਣ ਦੇਵੋ, ਪਰ ਆਪਣੇ ਰਿਵਾਜ਼ਾਂ ਕੂੰ ਨਵੀਂ ਪਹਿਚਾਣ ਦੇਵੋ, ਵੰਜਣ ਵਾਲੇ ਦੇ ਨਾਂ 'ਤੇ ਨਵਾਂ ਦਰਖਤ ਲਾਵੋ, ਪ੍ਰਭੂ ਦੀ ਬਣੀ ਦੁਨੀਆ ਕੂੰ ਬਿਆਹ ਸੋਹਣਾ ਬਣਾਵੋ, ਨਵਾਂ ਸੋਚੋ ਅਤੇ ਜ਼ਿੰਦਗੀ ਕੂੰ ਜ਼ਿੰਦਗੀ ਨਾਲ ਜੋੜੋ, ਅਗਲੀ ਪੀੜ੍ਹੀ ਵਾਸਤੇ ਸਾਫ਼ ਸੁਥਰੀ ਹਵਾ ਛੋੜੋ, ਜੱਗ ਵਿੱਚ ਚਾਂਦਣਾ ਕਰੋ ਨਾ ਅੰਧਾਰ ਫੈਲਾਵੋ, ਪੁਰਾਣੇ ਢੰਗ ਛੋੜੋ ਗੈਸ ਅਤੇ ਬਿਜਲੀ ਅਪਣਾਵੋ, ਪੁਰਾਣੇ ਢੰਗ ਛੋੜੋ ਗੈਸ ਅਤੇ ਬਿਜਲੀ ਅਪਣਾਵੋ। ਵਕਤ ਵਕਤ ਦੀ ਗੱਲ, ਸ਼ਿਕਾਰੀ ਹਨ ਜਿਹੜੇ ਸ਼ੇਰ ਦੇ, ਹੁਣ ਮੁਰਗਿਆਂ ਵਧਣ ਚੁਰੇਂਦੇ, ਜਿਹਦੇ ਅੱਗੂ ਪਿੱਛੋਂ ਲਸ਼ਕਰ ਹਨ, ਹੁਣ ਬੱਕਰਿਆਂ ਵਧਣ ਚਰੇਂਦੇ। ਵਕਤ ਵਕਤ ਦੀ ਗੱਲ, ਜਿਹਦੇ ਆਖੇ ਬਗੈਰ ਨਾ ਹਿਲਦਾ ਹੈ ਪੱਤਾ, ਹਨ ਹਵਾ ਦਾ ਦਮ ਭਰੇਂਦੇ, ਏਜੇ ਭੂਈਂ 'ਤੇ ਡੱਟੇ ਟਾਣੀ ਤੋਂ ਐਰਾ ਗਹਿਰਾ ਫੂਕੇ ਮਾਰ ਉਦੇਂਦੇ। ਵਕਤ ਵਕਤ ਦੀ ਗੱਲ ਹੈ, ਹਨ ਪੇਰ ਜਿਨ੍ਹਾਂ ਦੇ ਅਸਮਾਨਾਂ 'ਤੇ ਨਾ ਤੱਲੇ ਝਾਤ ਮਰੇਂਦੇ, ਡੱਟੇ ਏਜੇ ਮੂੰਹ ਦੇ ਭਰ, ਹੁਣ ਮਿੱਟੀ ਕੋਲ ਵਧਣ ਮੂੰਹ ਲੁਕੇਂਦੇ। ਵਕਤ ਵਕਤ ਦੀ ਗੱਲ ਹੈ, ਇੱਕ ਆਵਾਜ਼ 'ਤੇ ਜਿਨ੍ਹਾਂ ਦੀ ਢੁਕਦਾ ਸ਼ਾਰ, ਹਨ ਸਾਰੇ ਸੁਰ ਵਿੱਚ ਸੁਰ ਮਿਲੇਂਦੇ। ਅੱਜ ਪਰੇ ਸਰਕ ਕੇ ਚੱਲਣ ਬੇਲੀ, ਅਤੇ ਹਰ ਗਾਲ 'ਤੇ ਮੂੰਹ ਵਟੇਂਦੇ। ਵਕਤ ਵਕਤ ਦੀ ਗੱਲ ਹੈ, ਕਦੀ ਗੱਲ ਵਿੱਚ ਹਾਰ ਅਤੇ ਸਿਰ 'ਤੇ ਤਾਜ ਹਨ, ਲੋਕ ਕੰਧੇ 'ਤੇ ਹਨ ਘੁੰਮੇਂਦੇ। ਹੁਣ ਦਰ ਦਰ ਫਿਰਨ ਬੇਵਾਰ ਸੇ, ਲੋਕ ਮੋਢਾ ਵੀ ਨਾ ਦੇਂਦੇ। ਵਕਤ ਵਕਤ ਦੀ ਗੱਲ ਹੈ, ਵਕਤ ਸਦਾ ਇੱਕੋ ਨਹੀਂ ਰਹਿੰਦਾ, ਵਕਤ ਸਦਾ ਇੱਕੋ ਨਹੀਂ ਰਹਿੰਦਾ, ਸਮਝ ਵਕਤ ਦੀ ਚਾਲ, ਉੱਚੇ ਝਿੱਕੇ ਝਿੱਕੇ ਉੱਚੇ, ਵਕਤ ਬਦਲੇਂਦੇ ਸਭ ਦਾ ਹਾਲ, ਜਿਹੜੇ ਭੂਈਂ ਨਾਲ ਜੁੜ ਕੇ ਚੱਲਦੇ, ਕਰਨ ਸਭ ਨਾਲ ਸੁੱਖ ਸਲਾਵਾਂ, ਦਰਖਤ ਕਦੀ ਨਾ ਉਹ ਉਖੜਨ ਚਾਂਦਣਾ, ਭਾਵੇਂ ਲੱਖ ਚਲਾਉਣ ਤੇਜ਼ ਹਵਾਵਾਂ। ਵਕਤ ਵਕਤ ਦੀ ਗੱਲ ਹੈ ਬੰਦਿਆ, ਵਕਤ ਵਕਤ ਦੀ ਗੱਲ ਹੈ ਬੰਦਿਆ, ਵਕਤ ਰਾਂਦੇ ਵਕਤ ਸੰਭਾਲ, ਨਾ ਤੇ ਕੱਲਾ ਭਈਦਾ ਰਾਸੇ, ਪਰਛਾਵਾਂ ਨਾ ਟੁਰਸਾ ਨਾਲ, ਪਰਛਾਵਾਂ ਨਾ ਟੁਰਸਾ ਨਾਲ। ਸਫ਼ਰ ਮੁਸ਼ਕਿਲਾਂ ਵੀ ਹਸੀਨ ਥੀ ਸਕਦੇ ਨੇ, ਅਣਜਾਣ ਰਸਤੇ 'ਤੇ ਪੇਰ ਪਾ ਕੇ ਅਤੇ ਦੇਖ, ਅਸਮਾਨ ਵੀ ਝੋਲੀ ਵਿੱਚ ਸਮਾ ਸਕਦੇ, ਹਵਾ ਵਿੱਚ ਛਲਾਂਗ ਲਾ ਕੇ ਅਤੇ ਦੇਖ, ਹਰ ਕਈ ਰਾਹ ਵਿੱਚ ਛੋੜ ਕੇ ਨਹੀਂ ਵੇਂਦਾ, ਕਈ ਬੇਲੀ ਕੂੰ ਅਜ਼ਮਾ ਕੇ ਅਤੇ ਦੇਖ, ਆ ਦਿਨ ਖੋਟਾ ਪੈਸਾ ਔਖਾ ਦੇ ਵਿੱਚ ਕੰਮ ਆਉਂਦੇ, ਕਈ ਚੰਦਰਾ ਯਾਰ ਬਣਾ ਕੇ ਅਤੇ ਦੇਖ, ਇਹ ਫਾਸਲੇ ਸਿਰਫ ਅਤੇ ਹੋਸ਼ ਦੇ ਹਨ, ਕਈ ਖਾਬ ਵਿੱਚ ਕੇਕੂ ਵਸਾ ਕੇ ਅਤੇ ਦੇਖ, ਪੱਥਰ ਵੀ ਤਰਦਿਨ ਪਾਣੀ 'ਤੇ ਚਾਂਦਣਾ, ਆਪਣੀ ਦੁਆ ਵਿੱਚ ਅਸਰ ਲਿਆ ਕੇ ਅਤੇ ਦੇਖ, ਪੱਥਰ ਵੀ ਤਰਦਿਨ ਪਾਣੀ 'ਤੇ ਚਾਂਦਣਾ, ਆਪਣੀ ਦੁਆ ਵਿੱਚ ਅਸਰ ਲਿਆ ਕੇ ਅਤੇ ਦੇਖ। ਸ਼ੀਰਸ਼ਕ ਹੈ ਧੀ ਨੂੰ, ਨੂੰ ਧੀ ਧੀ ਨੂੰ, ਸਿਰਫ ਧੀਆਂ ਦਾ ਹੀ ਗੁਣਗਾਨ ਕਿਉਂ, ਹਰ ਗਾਲ 'ਤੇ ਨੂੰ ਦਾ ਅਪਮਾਨ ਕਿਉਂ, ਕਿ ਧੀ ਤੁਸਾਂ ਪੇੜ ਤੋਂ ਜਣੀਏ, ਨੂੰ ਕਿਆ ਕੂਰੇ ਕੜਕੜ ਦੀ ਬਣੀ।

ਹਰ ਗਾਲ 'ਤੇ ਨੂੰ ਕੂੰ ਪੁਣੇਂਦੇ ਹੋ, ਧੀਆਂ ਕੂੰ ਸਿਰ 'ਤੇ ਵੀ ਲੈਂਦੇ ਹੋ। ਧੀਆਂ ਦੀ ਗਾਲ 'ਤੇ ਫੁੱਲ ਵਰਗੀ, ਨੂੰ ਦੀ ਗਾਲ 'ਤੇ ਥੁੱਕ ਸਟੇਂਦੇ ਹੋ। ਨੂੰ ਪੇਕੇ ਦਾ ਨਾ ਘਿੰਨੇ ਖੱਪ ਲੈਂਦੇ ਹੋ। ਧੀ ਦੀ ਖਬਰ ਨਾ ਆਵੇ, ਜਮਈ ਕੂੰ ਨੱਪ ਲੈਂਦੇ ਹੋ। ਧੀ ਤੁਹਾਡੀ ਵੀ ਨੂੰ ਹੈ ਕਹਿੰਦੀ, ਅਤੇ ਨੂੰ ਵੀ ਕਹਿੰਦੀ ਧੀ ਹੈ, ਪਰ ਅੱਖ ਵਿੱਚ ਤੁਹਾਡੇ ਵਾਲ ਹੈ, ਤੁਹਾਡੇ ਕਿੱਤੇ ਨੂੰ ਵੀ ਹੈ। ਧੀ ਤੁਹਾਡੀ ਅੱਜ ਥੀ ਵੰਜੇ, ਅਤੇ ਦਿਲ ਵਿੱਚ ਤੁਹਾਡੇ ਈਦ ਹੈ। ਨੂੰ ਜੇਕਰ ਅੱਜ ਥੀਵੇ, ਅਤੇ ਪੁੱਤਰ ਰੰਨ ਮੁਰੀਦ ਹੈ। ਇਹ ਦੋਗਲੀ ਗਾਲੀ ਕਰਕੇ ਘਰ ਕਦੇ ਨਹੀਂ ਵਸਦੇ, ਦਿਲ ਵਿੱਚ ਗੰਢਾਂ ਪੈ ਵੇਂਦੇ ਨੂੰ, ਲੋਕ ਸਿਆਣੇ ਦੱਸਦੇ। ਜੋ ਬੋਸੋ ਉਹ ਫਲ ਪਾਸੋ, ਜੋ ਬੋਸੋ ਉਹ ਫਲ ਪਾਸੋ, ਕਿੱਕਰ ਬਿੱਜ ਕੇ ਅੰਬ ਨਾ ਖਾਸੋ। ਨੂੰ ਕੂੰ ਧੀ ਬਰਾਬਰ ਨਹੀਂ, ਧੀ ਬਣਾਵੋ। ਜਿਵੇਂ ਧੀ ਦੇ ਗੁਣ ਗਾਉਂਦੇ ਹੋ, ਉਵੇਂ ਹੀ ਨੂੰ ਦੇ ਗਾਓ। ਦੇਖੋ ਵੱਲ ਕਿਵੇਂ ਜੈ ਬੁਲਦੀ ਹੈ, ਹਰ ਇੱਕ ਸ਼ੈ ਇੱਕ ਅਲਾਹ 'ਤੇ ਮਿਲਦੀ ਹੈ। ਤੁਸਾਂ ਘਰ ਬਣਾ ਦਿੱਤੇ, ਤੁਸਾਂ ਘਰ ਬਣਾ ਦਿੱਤੇ, ਹੁਣ ਨੂੰ ਕੂੰ ਘਰ ਚਮਕਾਵਣ ਦਿਓ। ਸ਼ੁਕਰ ਮਨਾ ਕੇ ਮਿੱਠਾ ਬੋਲ ਕੇ ਘਰ ਕੂੰ ਸਵਰਗ ਬਣਾਵਣ ਦਿਓ। ਸ਼ੁਕਰ ਮਨਾ ਕੇ ਮਿੱਠਾ ਬੋਲ ਕੇ ਘਰ ਕੂੰ ਸਵਰਗ ਬਣਾਵਣ ਦਿਓ। ਪੈਸਾ ਪੀਰ ਅਤੇ ਰੰਨ ਗੁਰ, ਜਿਵੇਂ ਆਖੇ ਉਵੇਂ ਟੁਰ। ਗਾਲ ਮਨੇਸੇ ਸੁਖੀ ਰਾਸੇ, ਘਰ ਦੀ ਠੱਡੀ ਛਾਂ ਵਿੱਚ ਬਾਸੇ, ਆਪਣੇ ਘਰ ਕੂੰ ਸਵਰਗ ਬਣਾਸੇ। ਚੁਣ ਚੁਣ ਕੇ ਪਿਆ ਮੇਵੇ ਖਾਸੇ, ਕੁਆਰ ਨਾਲ ਪਿਆ ਜੁੜ ਜੁੜ ਬਾਸੇ, ਹਰ ਦਮ ਹੁੰਦੇ ਦਿਲ ਵਿੱਚ ਠਾਸੇ। ਖੁਸ਼ੀ ਖੁਸ਼ੀ ਪਿਆ ਜਿੰਦੜੀ ਜੀਸੇ, ਗੋਲ ਗੋਲ ਪਿਆ ਛੰਨੇ ਪੀਸੇ। ਜੇਕਰ ਮੰਨਿਓ ਮਨ ਦੀ ਗਾਲ, ਰੁੱਸੀ ਰਾਸਾ ਹਰ ਪਲ ਦਾਲ, ਬੇਠਾ ਰਾਸੇ ਸਿਰ ਸੱਟ ਕੇ, ਮਲ ਕੇ ਤੂੰ ਦਰਸਾਲ, ਹਰ ਕਈ ਮੂੰਹ ਵਟਾ ਕੇ ਲੰਘਸਾ, ਨਾ ਸੁਣਸਾ ਕਈ ਗਾਲ। ਮਟਰ ਪਨੀਰ ਤੇ ਭੁੱਲਵਾਂ ਕਾਕਾ, ਮਿਲਸਾ ਧੋਤੀ ਦਾਲ, ਕੰਨ ਪਾੜੀ ਦਾ ਮੂੰਹ ਫੁੱਲਿਆ ਰਾਸਾ, ਸੁਣਸੇ ਤੂੰ ਧੁਰ ਧੁਰ, ਖੋਲ ਖੋਲ ਕੇ ਆਦਾ ਪਿਆ ਮੈਂ, ਖੋਲ ਖੋਲ ਕੇ ਆਦਾ ਪਿਆ ਮੈਂ। ਪੈਸਾ ਪੀਰ ਅਤੇ ਰੰਨ ਗੁਰ, ਜਿਵੇਂ ਆਖੇ ਉਵੇਂ ਟੁਰ, ਜਿਵੇਂ ਆਖੇ ਉਵੇਂ ਟੁਰ। ਪੈਸੇ ਦਾ ਤੂੰ ਬਣ ਵੰਜ ਸੱਕਾ, ਗੰਢ ਦਾ ਥੀ ਵੰਜ ਪੂਰਾ ਪੱਕਾ, ਨਾ ਦਿਖਾ ਤੂੰ ਖੀਸਾ ਖੋਲ, ਵਰਨਾ ਮੱਦੀ ਬਾਸੇ ਰੋਲ। ਪੈਸਾ ਜਦ ਤੱਕ ਤੇਰੇ ਕੋਲ, ਸੁਣਸੇ ਮਿੱਠੇ ਮਿੱਠੇ ਬੋਲ, ਪਾਲ ਜ਼ਾਲ ਅਤੇ ਰਿਸ਼ਤੇਦਾਰ, ਹਰ ਕਈ ਹਈ ਪੈਸੇ ਦਾ ਯਾਰ। ਦਬ ਕਮਾ ਅਤੇ ਰੱਜ ਕੇ ਖਾ, ਐਬਾਂ ਵਿੱਚ ਨਾ ਧਨ ਮਜਾ, ਐਬਾਂ ਵਿੱਚ ਤੇ ਦੁਨੀਆ ਲੁੱਟੀ, ਖਾਣ ਨਾਲ ਕਦੇ ਨਾ ਖੁੱਟੀ। ਜੇਕਰ ਪੈਸਾ ਗਿਓਂ ਵਜਾ, ਕਿੱਥੋਂ ਨਾ ਆਸਾ ਠੱਡੀ ਵਾ, ਜਿੰਦੜੀ ਜੀਸੇ ਤੂੰ ਝੁਰ ਝੁਰ। ਗਾਲ ਮੇਰੀ ਮਨਵੇ ਕਾਕਾ, ਪੈਸਾ ਪੀਰ ਅਤੇ ਰੰਨ ਗੁਰ, ਜਿਵੇਂ ਆਖੇ ਉਵੇਂ ਟੁਰ, ਜਿਵੇਂ ਆਖੇ ਉਵੇਂ ਟੁਰ। ਕਵਿਤਾ ਦਾ ਸ਼ੀਰਸ਼ਕ ਹੈ ਚੁੱਲ੍ਹ ਦਾ ਵੱਟਾ। ਜੱਗ ਦੇ ਮੇਣੇ ਸੁਣ ਕੇ ਵੀ, ਚੁੱਲ੍ਹ ਦਾ ਵੱਟਾ ਪੀਰ ਬਣਾਇਓ। ਕਾਲਖ ਲੱਗੀ ਹੱਥ ਵੀ ਬੱਲੇ, ਵੱਲ ਵੀ ਉਜ਼ਰ ਨਾ ਲਾਇਓ। ਬੇਵਫਈ ਅਤੇ ਤੇਰੀ ਦੇਖ ਢੋਲਾ, ਬੈਠੇ ਹਾਂ ਜਿੰਦ ਲੁਟਈ। ਤੂੰ ਵਫਾ ਕਰੇਂਦਾ ਅਤੇ ਸੋਚ, ਕਿਆ ਕਿਆ ਨਾ ਥੀਂਦਾ ਸਹੀਂ। ਹਰ ਲੰਘੀ ਚੰਗੀ ਗਾਲ ਤੇਰੀ ਮੈਂ ਕੀਤੀ ਆਈ ਵਨਈ, ਵੱਲ ਵੀ ਤੈਂ ਬੇਗੈਰਤ ਕੂੰ ਸਾਦੀ ਕਈ ਗਰਦ ਨ ਥਈ। ਸੋਹਣਾ ਮੁੜੰਬਾ ਵੇਣ ਦਾ ਸ਼ਕਲ ਗਈ ਸਾ ਕੁਮਾਰ, ਥੂ ਥੂ ਕਰਦੇ ਮਰ ਗਿਓ ਸੇ, ਖਾਵਣ ਕੂੰ ਕੌੜਾ ਦਾਰ। ਅਸਾਂ ਤੇਦਾ ਦਿਲ ਪਰਚਾਇਆ, ਅਸਾਂ ਤੇਦਾ ਦਿਲ ਪਰਚਾਇਆ, ਤੂੰ ਗੈਰ ਕੋ ਯਾਰ ਬਣਾਇਆ। ਕੁੱਤਿਆਂ ਕੂੰ ਘਿਓ ਨਾ ਪਚਦਾ, ਗੂੰ ਦਾ ਸਵਾਦ ਹੀ ਭਾਇਆ। ਸਖਤੀ ਚਾਤੀ ਮੇਕੂੰ, ਚੁੱਲ੍ਹ ਦਾ ਵੱਟਾ ਪੀਰ ਬਣਾਇਓ। ਭਾਅ ਵਿੱਚ ਹੱਥ ਵੀ ਛੱਡੇ, ਕਾਲਖ ਮੂੰਹ 'ਤੇ ਲਾਇਓ। ਲੱਖ ਪਿਲਾ ਤੂੰ ਦੁੱਧ ਸੱਪਾਂ ਕੂੰ, ਉਹ ਤਾਂ ਜ਼ਹਿਰ ਬਣੇ ਦੇ।

0: ਲੱਖ ਪਿਲਾ ਤੂੰ ਸੁੱਪ ਦੁੱਧ ਸੱਪਾਂ ਕੂੰ, ਉਹ ਤਾਂ ਜ਼ਹਿਰ ਬਣੇਂਦੇ ਫਿਤਰਤ ਕਦੀ ਨਾ ਬਦਲੇ ਚਾਂਦਣਾ, ਦੰਗ ਜ਼ਰੂਰ ਮਰੇਂਦੇ ਫਿਤਰਤ ਕਦੀ ਨਾ ਬਦਲੇ ਚਾਂਦਣਾ, ਦੰਗ ਜ਼ਰੂਰ ਮਰੇਂਦੇ।
1: ਆਪ ਸੁਣਦੇ ਪਏ ਹਾਵੇ ਕਾਵਿ ਪਾਠ ਸਾਈਂ ਸੁਰਿੰਦਰ ਸਿੰਘ ਚਾਂਦਣਾ ਜੀ ਦੀ ਆਵਾਜ਼ ਵਿੱਚ। ਹੁਣ ਪੇਸ਼ ਹੈ ਇੱਕ ਸਿਰਾਇਕੀ ਗੀਤ।